0: ਜਾਗੇ ਜਿੰਨਾ ਮਾਓ
1: ਏ ਕੁਲੀ ਪਾਪਾ ਪਾਪਾ
0: ਮੁਹਾਕਾ
1: ਪਾਪਾ ਪਾਪਾ
0: ਕਾਂਦੇ ਤੁਲੇ ਨਾ ਅਮਰ ਸੁਪਨ ਭਾਰਾ ਲਾਗੇ ਜਿੰਨਾ ਮਾਓ।